0: ਮਨ ਕੀ ਦੇਵਾਦਿਦੇਵ ਦੇਵ ਪੁਰਸ਼ ਮਹਾਦੇਵ ਸਤਿਗੁਰੂ ਸਵਾਮੀ ਮਾਧਵਾਨੰਦ ਜੀ ਭਗਵਾਨ ਅਲਖ ਪੁਰੀ ਜੀ ਮਹਾਦੇਵ ਓਮ ਨਮੋ ਸ੍ਰੀ ਪ੍ਰਭੂ ਦੀਪ ਨਾਰਾਇਣਮ ਹਮ ਸਭ ਦਾਸ ਪ੍ਰਭੂ ਹਮ ਮੀਨਸ ਵੀ ਆਲ
1: ਹਮ ਸਨਮੈਨਾਮਿ ਵਸ਼ਿਖਨਿ
0: ਹਮ ਸਭ ਵੀ ਆਲ
1: ਹਮ
0: ਓਮ ਨਮੋ ਸ੍ਰੀ ਸ੍ਰੀ ਮੀਨਸ ਦ ਵਿਕਟੋਰੀਜ ਔਰ ਸਮਥਿੰਗ
1: ਸ੍ਰੀ ਸਨਮੈਨਾ ਵਿਚੇਸਤਵੀ
0: ਸ੍ਰੀ ਇਜ਼ ਪ੍ਰੋਪਰਟੀਜ਼
1: je to prospěch.
0: Personalities, many, many things.
1: Mnoho věcí.
0: Om Namo Sri Prabhu. Prabhu is the name of the God.
1: Prabhu je jméno Boha.
0: Yes. Guru. Om Namo Sri Prabhu. Deep Narayanam. Deep is the light.
1: Deep je světlo.
0: And this light should be ever and ever.
1: A to světlo by mělo být navždy.
0: Not like this flame.
1: Jako tento plamen.
0: But all we in our heart, there is a flame.
1: Ale v srdci každého z nás je plamen.
0: Everyone we have day and night.
1: Každý z nás ho má ve dne i v noci.
0: And that day when this flame will go, it means gone.
1: A ve chvíli, kdy ten plamen odejde, tak je to pryč.
0: But as great Saint Bhagwan Deep Narayan Mahaprabhu ji, Dev Puri ji, Alakh Puri ji, Madhvanand ji.
1: Ale jak velcí světci, Holy Guru ji.
0: They all, those great sadhu, shanta, bhaktas, many, many gurus, millions of gurus are there.
1: Tito velcí sádhuové mudrci je milion gurů.
0: Some they are more doing the seva for whole world.
1: Někteří dělají více sévu pro celý svět.
0: Many great sadhus, sants,